ਸ਼ੋਤੋ ਦਾ ਐਵੇਂ ਸਮੇਂ ਵਿੱਚ ਗੋ ਤੁਸੀਂ ਸਭੀ ਤੋਂ ਇਜਾਜ਼ਤ ਲੈਣੀ ਰਹਿ ਤੁਸੀਂ ਸਭੀ ਜੋ ਟਾਟਾ ਬਾਏ ਬਾਏ ਬਣਨੇ ਰਹਿ ਔਰ ਗਿੰਦੇ ਗਿੰਦੇ ਬਸ ਇਹ ਬੋਲਣਾ ਚਾਹੁੰਦਾ ਹਾਂ ਸ਼ੋਤੋ ਕਿ ਜ਼ਿੰਦਗੀ ਬੜੀ ਸੋਹਣੀ ਹੈ ਇਸ ਪਿਆਰ ਹੱਸੋਗੀ ਜਿਤਨਾ ਪਿਆਰਾ ਹੋਗੀ ਬੁਸਗਾ ਉਤਨਾ ਪਿਆਰਾ ਹੋਗੀ ਜੀ ਆ ਔਰ ਹਰ ਦਿਨ ਅੱਕ ਦਿਨ ਆਉਣਾ ਬੁੰਦਾ ਹੈ ਨਾ ਹਰ ਨਹੀਂ ਸੁਬਹਾ ਕਿਆ ਸੋ ਕੁਛ ਨਾ ਕੁਛ ਲੈ ਕੇ ਰਹਿੰਦੇ ਔਰ ਭਗਵਾਨ ਰਾ ਧੰਨਵਾਦ ਕਰੇਗੀ ਤੁਸੀਂ।